0: ਇਧਰ ਹੀ ਹੋ ਯਾਰ, ਧਿਆਨ ਨਾਲ ਸੁਣੋ ਮੈਨੂੰ, ਧਿਆਨ ਨਾਲ ਦੇਖੋ ਤਾਂ ਕਹਿ ਨਹੀਂ ਸਕਦੀ ਇਹੀ। ਹਾਂਜੀ
1: ਸੁਣਿਓ ਕਿਦਾਂ ਦੀ ਕੀ ਹਾਲ ਚਾਲ, ਸਤਿ ਸ੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। ਔਰ ਅੱਜ ਜਿਹੜੀ ਫਿਲਮ ਦੇ ਬਾਰੇ ਆਪਾਂ ਗੱਲ

ਵੱਧ ਸਕੂਨ ਆਹਾ ਮੈਂ ਪੀਰਾਂ ਦੇ ਜਾ ਆ ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ